0: ਦਰਸ਼ਕਾਂ ਤੋਂ ਸਾਰੇ ਇਸ ਵਰਜਨ ਜੋ ਇੰਜੋਏ ਕਰਾ ਦੇ ਰਾਮ ਨਾਮ ਜਪ ਤੇਰਾ ਕੋਈ ਮੁੱਲ ਨਹੀਂ ਲੱਗਦਾ। ਦਰਸ਼ਕੋ ਗੱਲ ਤਾਂ ਬਿਲਕੁਲ ਸਹੀ ਹੈ, ਥੋੜ੍ਹਾ ਗੌਰ ਫਰਮਾਣੇ ਵਾਲੀ ਹੈ ਕਿ ਆਹ ਕਿਤਨਾ ਕਿ ਇਹਨਾਂ ਗੱਲਾਂ ਪਰ ਗੌਰ ਕਰਦੇ ਨੇ ਜਾਂ ਇਹਨਾਂ ਭਜਨਾਂ ਪਰ ਗੌਰ ਕਰਦੇ ਨੇ ਸੇ ਤੁਹਾਂ ਪਰ ਨਿਰਭਰ ਕਰਦਾ ਹੈ। ਦਰਸ਼ਕੋ ਇਸ ਗੀਤ ਦੀ ਇਸ ਭਜਨ ਦੀ ਫਰਮਾਇਸ਼ ਆਹ ਜੋ ਆਈ ਵੇ ਜ਼ਰੂਰ ਪਹੁੰਚਾਣੇ, ਥੋੜ੍ਹਾ ਦੇਰ ਇੰਤਜ਼ਾਰ ਤਾਂ ਕਰਾਂ। ਇਹ ਫਰਮਾਇਸ਼ ਆਹ ਜੋ ਆਈ ਵੇ ਕੋਠੀਆਂ ਜਲੋਟ ਤੇ ਕਹਿੰਦੇ ਤਿੰਨਾਂ ਦਾ ਨਾਂ ਵੇ ਸੁਨੀਲ ਕੁਮਾਰ ਜੀ। ਸੁਨੀਲ ਜੀ ਤੱਕ ਆਹ ਗੀਤ ਇਹ ਫਰਮਾਇਸ਼ ਪਹੁੰਚਾਈ, ਕਹਿੰਦੇ ਤੁਹਾਂ ਸਾਰਿਆਂ ਵੀ ਇੰਜੋਏ ਕੀਤੀ। ਕਹਿੰਦੇ ਗੱਲ ਆਹ ਜਿਹੜਾ ਕਾਰਿਕ੍ਰਮ 'ਚ ਕਰਾ ਦੇਣ ਸੇ ਕਰਾ ਦੇਣ ਅਹੰਕਾਰ। ਸ਼ਰੋਤਾਓ ਤੁਸੀਂ ਸਾਰੇ ਹੀ ਸੋਚਦੇ ਹੋਣੇ ਨੇ ਕਿ ਅਹੰਕਾਰ ਪਰ ਗੱਲਬਾਤ ਕਰਨਾ ਕਿਉਂ ਜ਼ਰੂਰੀ ਹੈ। ਅੱਜ ਕੱਲ੍ਹ ਦੌਰ ਦੀ ਆਹ ਗੱਲ ਕਰੀਏ ਤਾਂ ਬੜਾ ਜ਼ਿਆਦਾ ਜ਼ਰੂਰੀ ਹੈ ਰਿਸ਼ਤਿਆਂ 'ਚ ਦੂਰੀ। ਪਹਿਲੇ ਵੀ ਆਹ ਗੱਲਬਾਤ ਕੀਤੀ ਸੀ, ਸਿੱਖਣੇ ਦੀ ਜਿਹੜਾ ਸ਼ਮਤਾ ਹੈ ਸੇ ਬਿਲਕੁਲ ਖਤਮ ਹੈ। ਆਹ ਕੋਈ ਵੀ ਕੰਮ ਕਰਦੇ ਨੇ ਇਮਾਨਦਾਰੀ ਜਿਹੜਾ ਸੇ ਆਹ ਦੇ ਅੰਦਰ ਹੋਣਾ ਕਿੰਨੀ ਜ਼ਿਆਦਾ ਜ਼ਰੂਰੀ ਹੈ ਸੇ ਤੁਹਾਂ ਸਾਰਿਆਂ 'ਚ ਹੀ ਪਤਾ ਹੈ। ਪਰ ਅੱਜ ਕੱਲ੍ਹ ਦੌਰ 'ਚ ਇਮਾਨਦਾਰੀ ਤੁਹਾਨੂੰ ਜੋ ਦਿਖਣੇ ਜੋ ਮਿਲਦਾ ਦੇਖੋ ਥੀ ਨਹੀਂ, ਬਿਲਕੁਲ ਨਹੀਂ ਮਿਲਦਾ ਦੀ। ਆਹ ਕੋਈ ਵੀ ਕੰਮ ਕਰਾ ਦੇ ਨੇ ਸੇ ਹਮੇਸ਼ਾ ਆਪਣੇ ਫਾਇਦੇ ਵਾਸਤੇ ਕਰਾ ਦੇ, ਆਹ ਕਿਸੇ ਦੀ ਮਦਦ ਕਰਾ ਦੇ ਨੇ। ਮਦਦ ਕਰਨਾ ਅੱਛੀ ਗੱਲ ਹੈ, ਤੁਹਾਨੂੰ ਸਾਰਿਆਂ 'ਚ ਹੀ ਪਤਾ ਹੈ ਕਿ ਆਹ ਕਿਸੇ ਦੀ ਮਦਦ ਕਰਦੇ ਨੇ ਤਾਂ ਅਗਲਾ ਜਿਹੜਾ ਵਿਅਕਤੀ ਹੈ ਉਸਦੇ ਚਿਹਰੇ ਪਰ ਜਿਹੜਾ ਸਮਾਈਲ ਹੈ ਸੇ ਜ਼ਰੂਰ ਤੁਹਾਂ ਜੋ ਦਿਖਣੇ ਜੋ ਮਿਲਦੀ ਹੈ। ਕਿਉਂਕਿ ਮਦਦ ਕਰਨਾ ਇੱਕ ਸਭਸੇ ਬੜਾ ਆਹ ਇਹ ਬੋਲੀ ਸਕਦੇ ਕਿ ਯੋਗਦਾਨ ਹੈ। ਕਨੇ ਆਹ ਆਪਣੇ ਅਨੁਭਵਾਂ 'ਤੇ ਹੀ ਜਿਹੜਾ ਸਿੱਖ ਜ਼ਰੂਰ ਲੈਂਦੇ ਨੇ, ਕਿਉਂਕਿ ਜ਼ਿੰਦਗੀ ਦਾ ਜਿਹੜਾ ਉਤਾਰ ਚੜਾਵ ਹੈ ਨਾ ਸੇ ਬੜਾ ਜ਼ਿਆਦਾ ਹੈ। ਕੁੰਡਿਆ ਮੋੜ ਆਹ ਵਾਸਤੇ ਉਤਾਰ ਚੜਾਵ ਵਾਲਾ ਆ ਜਾਣਾ ਹੈ ਸੇ ਆਹ ਜੋ ਵੀ ਪਤਾ ਨਹੀਂ ਹੈ। ਕਨੇ ਆਹ ਦੇ ਜਿਹੜਾ ਸ਼ਰੋਤਾ ਨੇ ਸਭੀ ਜ਼ਰੂਰ ਕੋਲ ਪਰ ਕੋਲ ਵੀ ਕਰਾ ਦੇਣਾ। ਆਹਾਂ ਦੀ ਕੋਸ਼ਿਸ਼ ਜਿਹੜਾ ਸੇ ਜ਼ਰੂਰ ਇਹ ਰਹਿੰਦੀ ਹੈ ਕਿ ਤਿੰਨਾਂ ਦੀ ਕੋਲ ਜਿਹੜਾ ਸੇ ਜ਼ਰੂਰ ਅਟੈਂਡ ਕਰਨੀ ਹੈ। ਤੁਸੀਂ ਸਾਰੇ ਵੀ ਇਸ ਕਾਰਿਕ੍ਰਮ ਦੇ ਸਫ਼ਰ 'ਚ ਆਹ ਕਰਨੇ ਜੁੜ ਸਕਦੇ, ਕਨੇ ਆਹ ਕਰਨੇ ਗੱਲਬਾਤ ਜਿਹੜਾ ਸੇ ਜ਼ਰੂਰ ਕਰੀ ਸਕਦੇ। ਇਸੇ ਗੱਲਬਾਤ ਕਰਨੇ ਆਹ ਅੱਗੇ ਵੜਨਾ ਹੈ, ਕਨੇ ਅਗਲੀ ਜਿਹੜਾ ਫਰਮਾਇਸ਼ ਹੈ ਸਭੀ ਤੁਹਾਂ ਤੱਕ ਪਹੁੰਚਾਉਣੀ ਹੈ। ਪਰ ਸ਼ਰੋਤਾ ਜੁੜੀ ਹੋਏ ਨਾ, ਪਹਿਲੇ ਕਰਦੇ ਨੇ ਤਿੰਨਾਂ ਕਰਨੇ ਗੱਲਬਾਤ। ਹੈਲੋ,
1: ਹੈਲੋ, ਨਮਸਤੇ ਮੈਡਮ ਜੀ। ਨਮਸਤੇ
0: ਨਮਸਤੇ ਜੀ, ਸਵਾਗਤ ਹੈ ਜੀ ਤੁਹਾਡਾ ਰੇਡੀਓ ਗੁੰਜਨ ਧਰਮਸ਼ਾਲਾ 'ਚ। ਠੀਕ ਠਾਕ ਹੈ ਨਾ?
1: ਉਹ ਠੀਕ ਠਾਕ ਹੈ ਨਾ?
0: ਹਾਂਜੀ ਬਿਲਕੁਲ ਠੀਕ ਠਾਕ ਹੈ ਜੀ, ਤੁਹਾਂ ਠੀਕ ਠਾਕ
1: ਹੈ? ਬਰਖਾ ਨਹੀਂ ਹੋ
0: ਰਹੀ ਜੀ? ਬਰਖਾ ਇਸ ਟਾਈਮ ਆਹ ਅੰਦਰ ਹਨ, ਬਾਹਰ ਦਾ ਲਈ ਪਤਾ ਨਹੀਂ ਹੈ, ਵੈਸੇ ਤਾਂ ਲੱਗੀ ਹੋਣੀ ਹੈ ਜੀ ਬਰਖਾ।
1: ਬਰਖਾ ਲੱਗੀ ਹੈ, ਹਵਾ ਚੱਲੀ ਹੋ, ਤੂਫਾਨ ਚੱਲਿਆ, ਬਰਖਾ ਲੱਗੀ
0: ਜੀ। ਤਪੋਵਨ ਲੱਗੀ ਹੋ ਤਾਂ ਇੱਥੋਂ ਵੀ ਲੱਗੀ ਹੋਣੀ ਹੈ ਨਾ ਜੀ, ਤਪੋਵਨ ਤੇ ਕਿਤਨੀ ਕੀ ਦੂਰ ਹੈ ਨਾ ਜੀ।
1: ਹਾਂਜੀ ਹਾਂਜੀ
0: ਜੀ ਜੀ ਜੀ, ਤੁਸੀਂ ਆਪਣਾ ਨਾਂ ਦੱਸੀ ਦਿਆ ਕਿਨੇ ਰਹਿਣ ਵਾਲੇ ਤੁਸੀਂ ਤਪੋਵਨ ਤੇ? ਨਹੀਂ ਪਤਾ ਹੈ ਮੈਨੂੰ
1: ਨਾ, ਤਪੋਵਨ ਦੇ ਰਹਿਣ ਵਾਲੇ ਨਾ, ਨਾ ਮੇਰਾ ਗੁਰਲਾਲ
0: ਜੀ। ਅੱਛਾ ਗੁਰਲਾਲ ਜੀ, ਗੱਲ ਬਾਤ ਕਰਾ ਦੇਣ ਅਹੰਕਾਰ ਪਰ, ਤੁਸੀਂ ਵੀ ਜ਼ਰੂਰ ਆਪਣੇ ਜਿਹੜਾ ਵਿਚਾਰ ਹੈ ਰੱਖੀ ਸਕਦੇ ਨਾ ਜੀ।
1: ਹਾਂਜੀ ਹਾਂਜੀ, ਅੱਜ ਕੱਲ ਆਦਮੀ ਹੈ ਅਹੰਕਾਰ ਹੀ ਹੈ, ਮੈਂ ਬੜਾ ਬਸ ਬਾਕੀ ਦੁਨੀਆ ਕਹਿ ਕੇ
0: ਜੀ
1: ਕੁਛ
0: ਜੀ। ਹਰ ਕੋਈ ਅਹੰਕਾਰ
1: ਤੇ ਸਭ ਤੋਂ ਵੱਡੀ ਚੀਜ਼ ਹੈ
0: ਜੀ, ਬੋਲਣੇ ਵਾਸਤੇ ਤਾਂ ਵੈਸੇ ਛੋਟਾ ਜਿਹਾ ਲਫ਼ਜ਼ ਹੈ ਨਾ ਜੀ।
1: ਹਾਂਜੀ ਹਾਂਜੀ,
0: ਕੋਈ ਵੀ ਲਫ਼ਜ਼ ਹੈ, ਅਗਰ ਆਹ ਸੰਸਕਾਰਾਂ ਦੀ ਗੱਲ ਕਰੀਏ ਤਾਂ ਇਹ ਵੀ ਛੋਟਾ ਹੀ ਲਫ਼ਜ਼ ਹੈ। ਜ਼ਿੰਦਗੀ ਦੀ ਆਹ ਗੱਲ ਕਰੀਏ ਜੀ, ਜ਼ਿੰਦਗੀ ਵੀ ਛੋਟੀ ਦੇ ਹੀ ਹੈ, ਪਰ ਆਹ ਕਿਸ ਪ੍ਰਕਾਰ ਇਹ ਜੋ ਇੰਜੋਏ ਕਰਦੇ ਨੇ ਸੇ ਆਹ ਪਰ ਨਿਰਭਰ ਕਰਦਾ ਹੈ ਨਾ ਜੀ।
1: ਆਦਮੀ ਛੋਟ ਨਹੀਂ ਸੋਚਦੇ, ਜਿਹੜੇ ਬੜੇ ਆਦਮੀ ਛੋਟੀ ਦੇ ਜ਼ਿੰਦਗੀ ਹੋ ਗਈ ਨਾ, ਆਹ ਕੀ ਕਰੀਏ
0: ਜੀ ਜੀ।
1: ਆਦਮੀ ਛੋਟ ਨਹੀਂ ਸੋਚਦੇ
0: ਜੀ, ਜ਼ਿਆਦਾ
1: ਸੋਚਦੇ ਬਸ ਮੈਂ ਬੜਾ ਕਹਿੰਦਾ ਮੇਰਾ ਪੈਸਾ ਬੜਾ ਕਹਿੰਦਾ
0: ਜੀ। ਪੈਸਾ ਹਰ ਇਨਸਾਨ ਲੈਣਾ ਜੀ, पर
1: आजकल कुछ हाल कोई हाल पैसा नहीं है,
0: सारे
1: सब नाल पैसा है।
0: जी जी
1: कौन भी आजकल गरीब कोई नीचना जेड़ा नीक मांगा ना सह गरीब है
0: जी,
1: करे जेड़ा कमाई के दर्शन है विशेष पैसा है
0: जी। कर अपनी मेहनत दा अलग ही अंदाज होंदा ना जी, हां कोई भी काम करदे ना कने तिस कम्मे चाहां जो सफलता मिलदी है या हां दे माता पिता न तिना हां वास्ते इतनी मेहनत कीती ना जी।
1: हां जी तिना मेहनत की ताई ना
0: जी, फिर यहां जी
1: हुन आगा मेहनत कीती है पर हां दे बच्चे दिखण
0: जी
1: कीती जवे
0: जी,
1: ताहा डंगे ने बर्तन साना अजकल चार पैसे आई जाए तो चार पैसे आई जाए तो मैं बड़ा चल लड़ाई झगड़ाई पुलिस थाना करना और
0: जी। चलो लड़ाई तो हर चीज जो बिगाड़ी दी ना जी,
1: हाँ जी
0: लड़ाई जेड़ा से हर चीज जो बिगाड़ी दी कने अहंकार, मैं पहले भी शुरुआत जालू कीती थी अहंकार जड़े से किला होंदा पर लेकर ही बड़ा कुछ जानदा से अपने कने जी। तो थोड़ा देर सोच विचार करना आहंदा काम मैं कने जितने भी श्रोता ने तिना दा काम मैं, क्योंकि जिंदगी है जिंदगी दा फुल ऑन एंजॉय लिया आहां जो भगवान दा भी शुक्रिया अदा करना चाहिदा ना जी। जी तश हेलो श्रोताओं कॉल जड़ा से डिसकनैक्टिड हुई हो तो जरूर अहाँ अपने कार्यक्रम दे सफर जगह वरते न, क्योंकि सफर जो तो अहाँ बिल्कुल नहीं रोकी सकते। मैं पहले भी तुह जो बोलिया था कि जिंदगी से जड़ा उतार चढ़ावन से हमेशा चले रहते, तो उतार चढ़ाव कने अहाँ भी अगे बढ़ना है कने अगली जड़ा फरमाइश है से तुह तक पहुँचानी है।